0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕੁਲਵੰਤ ਕੌਰ ਨਾਰੰਗ ਤੋਂ ਕਹਾਣੀ ਨਵੇਂ ਰਾਹਾਂ ਦੇ ਨਵੇਂ ਰਾਹੀ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਅੱਜ ਵਿਸ਼ਵ ਰੈੱਡ ਕਰਾਸ ਦਿਵਸ ਏ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਵਿਸ਼ਵ ਰੈੱਡ ਕਰਾਸ ਦਿਵਸ ਹਰ ਸਾਲ 8 ਮਈ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਏ। ਇਹ ਦਿਨ ਰੈੱਡ ਕਰਾਸ ਦੇ ਸੰਸਥਾਪਕ ਅਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਪਹਿਲੇ ਜੇਤੂ ਜੀਨ ਹੈਨਰੀ ਡਿਓਨੈਂਟ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਪੀੜਿਤ ਮਨੁੱਖਾਂ ਦੀ ਸੇਵਾ ਕਰਨਾ, ਖੂਨਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਜੰਗਾਂ ਜਾਂ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਜਾਨ ਬਚਾਉਣ ਵਾਲੇ ਵਾਲੰਟੀਅਰਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਏ। ਰੈੱਡ ਕਰਾਸ ਦੀ ਸਥਾਪਨਾ ਪਿੱਛੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਘਟਨਾ ਏ। 1859 ਵਿੱਚ ਜੀਨ ਹੈਨਰੀ ਡਿਓਨੈਂਟ ਨੇ ਇਟਲੀ ਵਿੱਚ ਸੋਲਫੈਰੀਨੋ ਦੀ ਜੰਗ ਦੇ ਭਿਆਨਕ ਦ੍ਰਿਸ਼ ਦੇਖੇ, ਜਿੱਥੇ ਹਜ਼ਾਰਾਂ ਜ਼ਖਮੀ ਸਿਪਾਹੀ ਬਿਨਾਂ ਕਿਸੇ ਇਲਾਜ ਦੇ ਤੜਫ ਰਹੇ ਸਨ। ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਨ੍ਹਾਂ ਸਿਪਾਹੀਆਂ ਦੀ ਸੇਵਾ ਕੀਤੀ। ਇਸ ਅਨੁਭਵ ਤੋਂ ਬਾਅਦ ਉਨ੍ਹਾਂ ਨੇ 1863 ਵਿੱਚ ਜਿਨੀਵਾ ਯਾਨੀ ਸਵਿਟਜ਼ਰਲੈਂਡ ਵਿਖੇ ਰੈੱਡ ਕਰਾਸ ਦੀ ਨੀਂਹ ਰੱਖੀ। 1948 ਵਿੱਚ ਪਹਿਲੀ ਵਾਰ ਅਧਿਕਾਰਤ ਤੌਰ ਤੇ 8 ਮਈ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। ਰੈੱਡ ਕਰਾਸ ਸੰਸਥਾ 7 ਬੁਨਿਆਦੀ ਸਿਧਾਂਤਾਂ ਤੇ ਕੰਮ ਕਰਦੀ ਏ। ਪਹਿਲਾ, ਮਨੁੱਖਤਾ ਯਾਨੀ ਕਿਸੇ ਵੀ ਭੇਦਭਾਵ ਤੋਂ ਬਿਨਾਂ ਜਾਨਾਂ ਬਚਾਉਣਾ। ਦੂਜਾ, ਨਿਰਪੱਖਤਾ ਯਾਨੀ ਜਾਤ, ਧਰਮ ਜਾਂ ਰਾਜਨੀਤੀ ਦੇ ਆਧਾਰ ਤੇ ਕੋਈ ਪੱਖਪਾਤ ਨਾ ਕਰਨਾ। ਤੀਜਾ, ਨਿਰਪੱਖ ਰਹਿਣਾ, ਮਤਲਬ ਜੰਗ ਜਾਂ ਵਿਵਾਦਾਂ ਦੌਰਾਨ ਕਿਸੇ ਵੀ ਧਿਰ ਦਾ ਸਾਥ ਨਾ ਦੇਣਾ। ਆਜ਼ਾਦੀ, ਭਾਵ ਇਹ ਸੰਸਥਾ ਆਪਣੇ ਫੈਸਲੇ ਲੈਣ ਲਈ ਸੁਤੰਤਰ ਏ। ਵਾਲੰਟੀਅਰ ਸਵੈ ਇੱਛਕ ਸੇਵਾ ਕਰਦੇ ਨੇ, ਮਤਲਬ ਉਹ ਬਿਨਾਂ ਕਿਸੇ ਲਾਲਚ ਦੇ ਸੇਵਾ ਕਰਦੇ ਨੇ। ਏਕਤਾ, ਭਾਵ ਹਰ ਦੇਸ਼ ਵਿੱਚ ਕੇਵਲ ਇੱਕ ਹੀ ਰੈੱਡ ਕਰਾਸ ਸੁਸਾਇਟੀ ਹੋ ਸਕਦੀ ਏ। ਵਿਸ਼ਵ ਵਿਆਪੀ ਯਾਨੀ ਇਹ ਸੰਸਥਾ ਪੂਰੀ ਦੁਨੀਆਂ ਵਿੱਚ ਇੱਕ ਸਮਾਨ ਸੇਵਾ ਭਾਵਨਾ ਨਾਲ ਫੈਲੀ ਹੋਈ ਏ। ਅੱਜ ਦੇ ਦੌਰ ਵਿੱਚ ਰੈੱਡ ਕਰਾਸ ਦੀ ਭੂਮਿਕਾ ਬਹੁਤ ਅਹਿਮ ਏ। ਚਾਹੇ ਉਹ ਕੋਈ ਭਿਆਨਕ ਮਹਾਮਾਰੀ ਹੋਵੇ, ਭੂਚਾਲ, ਹੜ੍ਹ ਜਾਂ ਫਿਰ ਸਰਹੱਦਾਂ ਤੇ ਲੱਗੀ ਜੰਗ, ਰੈੱਡ ਕਰਾਸ ਦੇ ਵਾਲੰਟੀਅਰ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਦੇ ਨੇ। ਇਹ ਸੰਸਥਾ ਦੁਨੀਆਂ ਭਰ ਵਿੱਚ ਸਭ ਤੋਂ ਵੱਡਾ ਬਲੱਡ ਬੈਂਕ ਨੈੱਟਵਰਕ ਚਲਾਉਂਦੀ ਏ। ਲੋਕਾਂ ਨੂੰ ਹਾਦਸਿਆਂ ਸਮੇਂ ਜਾਨ ਬਚਾਉਣ ਅਤੇ ਫਸਟ ਏਡ ਦੀ ਸਹਾਇਤਾ ਦੀ ਸਿਖਲਾਈ ਦਿੱਤੀ ਜਾਂਦੀ ਏ। ਸਕੂਲਾਂ ਅਤੇ ਕਾਲਜਾਂ ਵਿੱਚ ਜੂਨੀਅਰ ਰੈੱਡ ਕਰਾਸ ਰਾਹੀਂ ਬੱਚਿਆਂ ਵਿੱਚ ਸੇਵਾ ਭਾਵਨਾ ਪੈਦਾ ਕਰਨ ਲਈ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਏ ਅਤੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਏ। ਵਿਸ਼ਵ ਰੈੱਡ ਕਰਾਸ ਦਿਵਸ ਸਾਨੂੰ ਯਾਦ ਦਿਵਾਉਂਦਾ ਏ ਕਿ ਇਨਸਾਨੀਅਤ ਸਭ ਤੋਂ ਉੱਪਰ ਏ। ਸਾਨੂੰ ਸਾਰਿਆਂ ਨੂੰ ਰੈੱਡ ਕਰਾਸ ਦੇ ਉਦੇਸ਼ਾਂ ਦਾ ਸਮਰਥਨ ਕਰਨਾ ਚਾਹੀਦਾ ਏ ਅਤੇ ਸਮਾਜ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਲੈਣਾ ਚਾਹੀਦਾ ਏ। ਜੇਕਰ ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਹੀ ਦੁਨੀਆਂ ਨੂੰ ਇੱਕ ਬਿਹਤਰ ਅਤੇ ਸੁਰੱਖਿਅਤ ਥਾਂ ਬਣਾਇਆ ਜਾ ਸਕਦਾ ਏ। ਇਸ ਜਾਣਕਾਰੀ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਕੁਲਵੰਤ ਕੌਰ ਨਾਰੰਗ ਤੋਂ ਕਹਾਣੀ ਨਵੇਂ ਰਾਹਾਂ ਦੇ ਨਵੇਂ ਰਾਹੀ।
1: 3 ਕੁ ਸਾਲ ਪਹਿਲਾਂ ਮੈਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਸੀ। ਬੱਚੇ ਆਪੋ ਆਪਣੇ ਘਰੀਂ ਜਾ ਵਸੇ। ਦੋਨੋਂ ਧੀਆਂ ਤਾਂ ਆਪਣੇ ਆਪਣੇ ਸਹੁਰੇ ਘਰੀਂ ਦੂਜੇ ਸ਼ਹਿਰ ਵਿੱਚ ਸਨ ਅਤੇ ਬੇਟਾ ਇੱਕ ਵਿਦੇਸ਼ੀ ਕੰਪਨੀ ਵਿੱਚ ਨੌਕਰੀ ਕਰਦਾ ਸੀ, ਜਿੱਥੋਂ ਛੇਤੀ ਉਸਦੀ ਤਰੱਕੀ ਹੋਈ ਅਤੇ ਉਸਨੂੰ ਇੰਗਲੈਂਡ ਵਿਚਲੀ ਬ੍ਰਾਂਚ ਵਿੱਚ ਭੇਜ ਦਿੱਤਾ ਗਿਆ। ਪਹਿਲਾਂ ਪਹਿਲ ਤਾਂ ਉਹ ਰੋਜ਼ ਫੋਨ ਕਰਦਾ, ਲੰਬੀਆਂ ਲੰਬੀਆਂ ਗੱਲਾਂ, ਪੂਰੇ ਦਿਨ ਦਾ ਹਾਲ ਚੜਾਉਂਦਾ, ਸਾਡੀਆਂ ਦੋਵਾਂ ਦੀ ਸੁਣਦਾ। ਹੌਲੀ ਹੌਲੀ ਇਹ ਗੱਲਾਂ ਰੋਜ਼ਾਨਾ ਤੋਂ ਇੱਕ ਅੱਧ ਦਿਨ ਬਾਅਦ, ਫਿਰ ਹਫ਼ਤੇ ਵਿੱਚ ਇੱਕ ਅੱਧ ਵਾਰੀ, ਅਤੇ ਹੁਣ 15-20 ਦਿਨ ਬਾਅਦ ਅਸੀਂ ਫੋਨ ਕਰੀਏ ਅਤੇ ਕਰੀਏ। ਉਹ ਵੀ ਬੜੀ ਸੰਖੇਪ ਗੱਲ ਕਰਦਾ ਹੈ। ਹੁਣ ਮੈਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਈ ਤਾਂ ਕੋਈ ਮਹੀਨਾ ਭਰ ਤਾਂ ਬੜਾ ਚੰਗਾ ਲੱਗਾ। ਕਦੀ ਦੋਸਤਾਂ ਨਾਲ ਮਿਲਣਾ ਮਿਲਾਉਣਾ, ਕਦੀ ਕਿਸੇ ਸਹੁਰੇ ਜਾਂ ਪੇਕਿਆਂ ਦੇ ਰਿਸ਼ਤੇਦਾਰ ਕਰੀਂ ਚਲੇ ਜਾਣਾ, ਕਦੀ ਹਫ਼ਤੇ ਲਈ ਬਾਹਰ ਨਿਕਲ ਜਾਣਾ, ਘੁੰਮਣਾ, ਨਜ਼ਾਰੇ ਮਾਣਨਾ, ਅਤੇ ਕਦੀ ਕਿਸੇ ਨੂੰ ਕਰੀਂ ਬੁਲਾ ਲੈਣਾ। ਪਹਿਲੋਂ ਪਹਿਲ ਤਾਂ ਠੀਕ ਸੀ, ਹੁਣ ਹੌਲੀ ਹੌਲੀ ਸਭ ਬੇਕਾਰ ਲੱਗਣ ਲੱਗਾ। ਮੈਂ ਆਪਣੀ ਇੱਕ ਸਹੇਲੀ ਸਰਲਾ ਨਾਲ ਗੱਲ ਕੀਤੀ, ਜੋ ਮੇਰੇ ਨਾਲ ਹੀ ਰਿਟਾਇਰ ਹੋਈ ਸੀ। ਨੀਲਮ ਰਿਟਾਇਰ ਹੋ ਕੇ ਇੱਕ ਐਨ ਜੀ ਓ ਵਿੱਚ ਜਾਣ ਲੱਗ ਪਈ ਸੀ। ਉਸਦਾ ਪਤੀ ਕਿਸੇ ਦੂਸਰੇ ਦਫ਼ਤਰ ਵਿੱਚ ਨੌਕਰੀ ਸ਼ੁਰੂ ਕਰ ਲਈ ਸੀ। ਦੋਨੋਂ ਬੜੇ ਖੁਸ਼ ਰਹਿੰਦੇ, ਇਤਵਾਰ ਨੂੰ ਮਿਲ ਕੇ ਘਰ ਦੇ ਵਾਧੂ ਕੰਮ ਸੰਭਾਲਦੇ, ਸ਼ਾਮਾਂ ਨੂੰ ਮਿਲਣ ਮਿਲਾਉਣ ਦਾ ਸ਼ੁਗਲ ਨਿਭਾਉਂਦੇ। ਮੈਨੂੰ ਵੀ ਸਰਲਾ ਦੀ ਗੱਲ ਚੰਗੀ ਲੱਗੀ। ਮੇਰੇ ਘਰ ਤੋਂ ਥੋੜ੍ਹੀ ਦੂਰ 'ਤੇ ਇੱਕ ਅਨਾਥ ਆਸ਼ਰਮ ਸੀ। ਮੈਂ ਰਵੀ ਨੂੰ ਕਹਿ ਕੇ ਉੱਥੇ ਜਾਣ ਲੱਗ ਪਈ, ਪਹਿਲੇ ਹਫ਼ਤੇ ਵਿੱਚ ਇੱਕ ਵਾਰ ਫਿਰ, ਫਿਰ ਹੋਰ ਜਲਦੀ, ਅਤੇ ਅੱਜ ਕੱਲ੍ਹ ਤਾਂ ਰੋਜ਼ ਹੀ ਆਸ਼ਰਮ ਜਾਣਾ ਸ਼ੁਰੂ ਕਰ ਦਿੱਤਾ ਸੀ। ਹੌਲੀ ਹੌਲੀ ਰਵੀ ਨੂੰ ਵੀ ਉੱਥੇ ਜਾਣਾ ਚੰਗਾ ਲੱਗਣ ਲੱਗਾ। ਉਹ ਵੀ ਹੁਣ ਮੇਰੇ ਨਾਲ ਹੀ ਜਾਂਦਾ। ਅਸੀਂ ਦੋਨੋਂ ਆਸ਼ਰਮ ਵਿੱਚ ਆਪੋ ਆਪਣੀ ਮਰਜ਼ੀ ਨਾਲ ਜੋ ਕੰਮ ਹੋਈ ਖੁਸ਼ੀ ਖੁਸ਼ੀ ਕਰਦੇ, ਸਾਰਾ ਦਿਨ ਮਗਨ ਰਹਿੰਦੇ ਹਾਂ। ਸਾਰੇ ਹੀ ਸਟਾਫ ਦੇ ਮੈਂਬਰ ਅਤੇ ਉੱਥੋਂ ਦੇ ਆਸ਼ਰਤ ਬੱਚੇ ਸਾਨੂੰ ਬੜੇ ਪਿਆਰੇ ਅਤੇ ਆਪਣੇ ਲੱਗਦੇ ਨੇ। ਸਾਡੇ ਜਾਂਦਿਆਂ ਹੀ 8 ਤੋਂ 10-12 ਸਾਲ ਦੇ ਬੱਚੇ ਸਾਡੇ ਆਲੇ ਦੁਆਲੇ ਹੋ ਜਾਂਦੇ। ਕੋਈ ਬੱਚਾ ਕੋਈ ਸਵਾਲ ਪੁੱਛਦਾ, ਕੋਈ ਇੱਕ ਅੱਧ ਖਾਸ ਸਾਰ ਕਰਦਾ, ਕਦੀ ਕਦੀ ਕੋਈ ਬੱਚਾ ਬਹੁਤ ਉਦਾਸ ਜਾਪਦਾ, ਕੋਈ ਆਪਣੀ ਕੋਈ ਵੱਖਰੀ ਦਾਸਤਾਨ ਛੇੜ ਬੈਠਦਾ। ਉਸ ਨੂੰ ਸੁਣਦੇ ਸਾਡੀਆਂ ਵੀ ਅੱਖਾਂ ਭਰ ਜਾਂਦੀਆਂ, ਹੰਝੂ ਤੈਰਦੇ, ਪਰ ਅਸੀਂ ਉਸ ਹਾੜ ਨੂੰ ਵਹਿਣ ਤੋਂ ਰੋਕਦੇ, ਬੱਚਿਆਂ ਨੂੰ ਉਤਸ਼ਾਹ ਦਿੰਦੇ, ਫਿਰ ਸਾਰੇ ਮਿਲ ਕੇ ਕੋਈ ਭਜਨ ਜਾਂ ਗੀਤ ਗਾਉਂਦੇ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾਉਂਦੇ। ਬਸ ਇਸੇ ਤਰ੍ਹਾਂ

ਅਸੀਂ ਬੱਚਿਆਂ ਵਿੱਚ ਹੱਸਦੇ ਖੇਡਦੇ ਦਿਨ ਬੀਤ ਜਾਂਦਾ। ਇੱਕ ਦਿਨ ਅਨਾਥ ਆਸ਼ਰਮ ਵਿੱਚ ਇੱਕ ਨਵੀਂ ਕੁੜੀ ਆਈ। ਗੇਟ ਦੇ ਅੰਦਰ ਵੜਦਿਆਂ ਹੀ ਉਹ ਇੱਕ ਪਾਸੇ ਜ਼ਮੀਨ 'ਤੇ ਹੀ ਗੇਟ ਦੇ ਨਾਲ ਟੋਲ ਲਗਾ ਕੇ ਬੈਠ ਗਈ। ਆਸ਼ਰਮ ਦੇ ਚੌਕੀਦਾਰ ਨੇ ਉਸ ਨੂੰ ਉੱਥੋਂ ਉੱਠਣ ਲਈ ਕਿਹਾ। ਕੁਝ ਪੁੱਛਦਾ ਵੀ ਰਿਹਾ, ਪਰ ਉਹ ਕੁੜੀ ਚੁੱਪਚਾਪ, ਵੀਰਾਨ ਚਿਹਰਾ, ਸੁੰਨੀਆਂ ਅੱਖਾਂ, ਸੁੱਕੇ ਹੋਠ, ਇੱਕ ਟੱਕ ਉੱਪਰ ਅਸਮਾਨ ਵੱਲ ਵੇਖੀ ਜਾ ਰਹੀ ਸੀ। ਮੈਂ ਸਾਹਮਣੇ ਹੀ ਵਰਾਂਡੇ ਵਿੱਚ ਬੱਚਿਆਂ ਨਾਲ ਬੈਠੀ ਸੀ, ਪਰ ਉਸ ਕੁੜੀ ਤੋਂ ਮੇਰੀ ਨਜ਼ਰ ਨਹੀਂ ਸੀ ਹਟ ਰਹੀ। ਕੋਈ 10-15 ਮਿੰਟ ਇਸੇ ਤਰ੍ਹਾਂ ਹੀ ਬੀਤ ਗਏ ਅਤੇ ਮੈਂ ਵੀ ਉਸ ਅਹਿਲ ਅਤੇ ਸਹਿਮੀ ਕੁੜੀ ਨੂੰ ਵੇਖਦੀ ਜਾ ਰਹੀ ਸੀ। ਹੁਣ ਮੈਥੋਂ ਰਿਹਾ ਨਾ ਗਿਆ ਅਤੇ ਹੌਲੀ ਹੌਲੀ ਕਦਮ ਪੁੱਟਦੀ ਉਸ ਕੁੜੀ ਕੋਲ ਜਾ ਕੇ ਮੈਂ ਵੀ ਉਸਦੇ ਨਾਲ ਹੀ ਜ਼ਮੀਨ 'ਤੇ ਬੈਠ ਗਈ। 5-7 ਮਿੰਟ ਇਸੇ ਤਰ੍ਹਾਂ ਹੀ ਬੀਤ ਗਏ, ਪਰ ਉਹ ਕੁੜੀ ਇੱਕ ਬੁੱਤ ਬਣੀ, ਉਸੇ ਤਰ੍ਹਾਂ ਬੈਠੀ ਰਹੀ, ਹਿੱਲ ਹੀ ਨਹੀਂ ਸੀ ਰਹੀ। ਇਉਂ ਜਾਪਦਾ ਸੀ ਜਿਵੇਂ ਜ਼ਿੰਦਾ ਲਾਸ਼ ਹੋਏ। ਮੈਂ ਬੜੀ ਮਮਤਾ ਨਾਲ ਉਸਦਾ ਹੱਥ ਫੜਿਆ, ਜ਼ੋਰ ਦੀ ਕੁੱਟਿਆ ਅਤੇ ਪਿਆਰ ਭਰੀ ਆਵਾਜ਼ ਵਿੱਚ ਬੋਲੀ, ਕੀ ਹੋਇਆ ਬੇਟਾ, ਤੂੰ ਕੌਣ ਹੈ, ਇੱਥੇ ਕਿਵੇਂ ਆਈ ਹੈ, ਤੇਰੇ ਨਾਲ ਕੌਣ ਹੈ। ਬਸ ਹੁਣ ਉਹ ਕੁੜੀ ਅਸਮਾਨ ਤੋਂ ਉੱਤਰ ਮੇਰੇ ਵੱਲ ਵੇਖਣ ਲੱਗੀ। ਇੱਕ 18-19 ਵਰੇ ਦੀ ਹੋਏਗੀ, ਦੁਬਲੀ ਪਤਲੀ, ਕਣਕ ਵੰਨਾ ਰੰਗ, ਮੈਲੇ ਕੁਚਾਲੇ ਕੱਪੜੇ ਅਤੇ ਬਿਖਰੇ ਵਾਲ, ਪਰ ਸ਼ਕਲ ਤੋਂ ਮੈਨੂੰ ਕਿਸੇ ਚੰਗੇ ਘਰ ਦੀ ਪੜ੍ਹੀ ਲਿਖੀ ਕੁੜੀ ਲੱਗੀ। ਹੁਣ ਮੈਂ ਚੌਕੀਦਾਰ ਦੀ ਮਦਦ ਨਾਲ ਉਸ ਨੂੰ ਫੜ ਕੇ ਵਰਾਂਡੇ ਤੀਕ ਲੈ ਆਏ ਅਤੇ ਇੱਕ ਕੁਰਸੀ 'ਤੇ ਬਿਠਾਇਆ। ਮੈਂ ਉਸਦੇ ਸਿਰ 'ਤੇ ਪਿਆਰ ਨਾਲ ਹੱਥ ਫੇਰਦੇ ਹੋਏ ਚੌਕੀਦਾਰ ਨੂੰ ਇਸ਼ਾਰਾ ਕੀਤਾ ਅਤੇ ਉਹ ਪਾਣੀ ਦਾ ਗਲਾਸ ਲੈ ਆਇਆ। ਮੈਂ ਜਬਰਨ ਉਸ ਕੁੜੀ ਨੂੰ ਥੋੜ੍ਹਾ ਜਿਹਾ ਪਾਣੀ ਪਿਆਇਆ, ਫਿਰ ਦੂਸਰੀ ਕੁਰਸੀ ਉਸਦੇ ਨੇੜੇ ਲਿਆ ਕੇ ਬੈਠੀ ਅਤੇ ਉਸਦੀ ਪਿੱਠ ਪਲੋਸਦੀ ਰਹੀ। ਕੋਈ ਅੱਧਾ ਕੁ ਘੰਟਾ ਇਸੇ ਤਰ੍ਹਾਂ ਬੀਤ ਗਿਆ। ਆਸ਼ਰਮ ਦੇ ਇੰਚਾਰਜ ਅਤੇ ਸਟਾਫ ਦੇ 3-4 ਕਰਮਚਾਰੀ ਵੀ ਉੱਥੇ ਚੁੱਪਚਾਪ ਦੇਖ ਰਹੇ ਸਨ। ਜਦ ਥੋੜ੍ਹਾ ਹੋਰ ਸਮਾਂ ਬੀਤਿਆ ਅਤੇ ਉਹ ਕੁੜੀ ਥੋੜ੍ਹਾ ਸਹਿਜ ਲੱਗੀ ਤਾਂ ਮੈਂ ਉਸਨੂੰ ਪਿਆਰ ਨਾਲ ਪੁੱਛਣਾ ਸ਼ੁਰੂ ਕੀਤਾ। ਪਹਿਲਾਂ ਤਾਂ ਉਹ ਕੁਝ ਨਾ ਬੋਲੀ, ਬਸ ਇੱਕ ਟੱਕ ਮੇਰੇ ਵੱਲ ਵੇਖਦੀ ਰਹੀ, ਫਿਰ ਵੀਰਾਨ ਪਰੇਸ਼ਾਨ ਅੱਖਾਂ ਵਿੱਚ ਹੰਝੂ ਭਰ ਆਪਣੀ ਦਾਸਤਾਂ ਕੁਝ ਇਸ ਤਰ੍ਹਾਂ ਸ਼ੁਰੂ ਕੀਤੀ। ਆਂਟੀ, ਮੇਰਾ ਨਾਮ ਗੀਤਾ ਹੈ ਅਤੇ ਮੈਂ ਇਸੇ ਸ਼ਹਿਰ ਵਿੱਚ ਰਹਿੰਦੀ ਹਾਂ। ਮੇਰੇ ਪਾਪਾ ਇੱਕ ਬਹੁਤ ਵਧੀਆ ਸਫਲ ਵਪਾਰੀ ਸਨ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਜਿਸ ਨੂੰ ਉਹਨਾਂ ਨੇ ਬੜੇ ਲਾਡਾਂ ਨਾਲ ਪਾਲਿਆ। ਮੇਰੇ ਪਾਪਾ ਬਹੁਤ ਥੋੜ੍ਹੀ ਜਿਹੀ ਰਾਸ ਪੂੰਜੀ ਲੈ ਕੇ ਇਸ ਸ਼ਹਿਰ ਆਏ ਸੀ। ਪਿੱਛੇ ਦਾਦਾ ਜੀ ਦੀ ਜ਼ਮੀਨ, ਜਾਇਦਾਦ ਅਤੇ ਮਕਾਨ ਸਭ ਕੁਝ ਉੱਪਰ ਮੇਰੇ ਚਾਚਾ ਚਾਚੀ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਲਿਖਾ ਲਏ। ਚਾਚਾ ਕੋਈ ਕੰਮ ਧੰਦਾ ਕਰਦਾ ਨਹੀਂ ਸੀ, ਬਸ ਨੌਕਰਾਂ 'ਤੇ ਹੁਕਮ ਚਲਾਉਂਦਾ ਅਤੇ ਚਾਚੀ ਚਾਚੇ ਉੱਪਰ ਹੁਕਮ ਚਲਾਉਂਦੀ। ਦੋਨੋਂ ਜੀ ਦਾਦੇ ਅਤੇ ਦਾਦੀ ਨੂੰ ਬੜਾ ਤੰਗ ਕਰਦੇ, ਨਾ ਕੋਈ ਉਹਨਾਂ ਦਾ ਖਿਆਲ ਰੱਖਦੇ, ਨਾ ਕੋਈ ਇੱਜ਼ਤ। ਇਸੇ ਵਿਹਾਰ ਤੋਂ ਹੀ ਤੰਗ ਆ ਕੇ ਪਾਪਾ ਇਸ ਸ਼ਹਿਰ ਆ ਵਸੇ। ਮੈਂ ਤਾਂ ਉਦੋਂ ਬੜੀ ਛੋਟੀ ਜਿਹੀ ਸੀ। ਪਾਪਾ ਨੇ ਇੱਥੇ 2 ਕਮਰੇ ਦਾ ਮਕਾਨ ਕਿਰਾਏ 'ਤੇ ਲਿਆ ਅਤੇ ਬਾਜ਼ਾਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਲੈ ਕੇ ਕੱਪੜੇ ਦਾ ਕੰਮ ਸ਼ੁਰੂ ਕੀਤਾ। ਆਪਣੀ ਮਿਹਨਤ ਅਤੇ ਮੰਮੀ ਦੀ ਸਮਝਦਾਰੀ ਨਾਲ 5 ਕੁ ਸਾਲ ਅੰਦਰ ਹੀ ਪਾਪਾ ਸ਼ਹਿਰ ਦੇ ਇੱਜ਼ਤਦਾਰ ਵਪਾਰੀਆਂ ਦੀ ਗਿਣਤੀ ਵਿੱਚ ਸ਼ਾਮਲ ਹੋ ਗਏ। ਉਹਨਾਂ ਬੜੇ ਅਰਮਾਨਾਂ ਨਾਲ ਸ਼ਹਿਰ ਦੀ ਵਧੀਆ ਕਲੋਨੀ ਵਿੱਚ ਆਪਣਾ 2 ਮੰਜ਼ਿਲਾ ਮਕਾਨ ਬਣਾਇਆ, ਜਿਸ ਨੂੰ ਦੋਵਾਂ ਨੇ ਮਿਲ ਕੇ ਬੜੇ ਸ਼ੌਕ ਨਾਲ ਵਧੀਆ ਢੰਗ ਨਾਲ ਸਜਾਇਆ। ਮੈਂ ਸਾਰਾ ਦਿਨ ਘਰ ਵਿੱਚ ਇੱਧਰ ਉੱਧਰ ਦੌੜਦੀ, ਸ਼ਤਾਨੀਆਂ ਕਰਦੀ ਅਤੇ ਘਰ ਵਿੱਚ ਹਮੇਸ਼ਾ ਖੁਸ਼ੀ ਵਸਦੀ। ਮੈਂ ਪੜ੍ਹਾਈ ਵਿੱਚ ਵੀ ਬੜੀ ਹੁਸ਼ਿਆਰ ਸੀ, ਹਮੇਸ਼ਾ ਆਪਣੀ ਕਲਾਸ ਵਿੱਚ ਅਵਲ ਆਉਂਦੀ, ਪਰ ਇਹ ਸਾਰੀ ਖੁਸ਼ੀ ਬਹੁਤ ਥੋੜ੍ਹੀ ਦੇਰ ਰਹੀ। ਮੈਂ 10ਵੀਂ ਦੇ ਇਮਤਿਹਾਨ ਦੇ ਚੁੱਕੀ ਸੀ ਅਤੇ ਨਤੀਜੇ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਮੇਰੀ ਸਾਰੀ ਦੁਨੀਆ ਲੁੱਟ ਗਈ। ਇੱਕ ਦਿਨ ਮੇਰੇ ਮੰਮੀ ਪਾਪਾ ਕਿਸੇ ਰਿਸ਼ਤੇਦਾਰ ਦੇ ਬੇਟੇ ਦੇ ਵਿਆਹ 'ਤੇ ਗਏ। ਆਉਂਦੀ ਵੇਰ ਇੱਕ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿੱਚ ਦੋਵਾਂ ਦੀ ਉਸੇ ਥਾਂ ਮੌਤ ਹੋ ਗਈ। ਮੇਰਾ ਚਾਚਾ ਵੀ ਉਸੇ ਫੰਕਸ਼ਨ ਵਿੱਚ ਇਸ ਸ਼ਹਿਰ ਆਇਆ ਹੋਇਆ ਸੀ। ਬਸ ਮੇਰੀ ਦੁਨੀਆ ਖਤਮ, ਚਾਚੇ ਦੀ ਸ਼ੁਰੂ। ਇਤਨਾ ਕਹਿ ਗੀਤਾ ਕੁਲਬਲਾ ਉੱਠੀ। ਉਸਦੀਆਂ ਅੱਖਾਂ 'ਚੋਂ ਮੋਟੇ ਮੋਟੇ ਹੰਝੂ ਵਹਿ ਉਸਦੇ ਕੱਪੜੇ ਪਿਉਂ ਰਹੇ ਸੀ ਅਤੇ ਉਸਦੀ ਹਿਚਕੀ ਬੰਦ ਨਹੀਂ ਸੀ ਹੋ ਰਹੀ। ਮੈਂ ਵੀ ਆਪਣੇ ਆਪ ਨੂੰ ਰੋਕ ਨਾ ਪਾਈ ਅਤੇ ਮੇਰੇ ਵੀ ਹੰਝੂ ਵਹਿ ਤੁਰੇ। ਮੈਂ ਗੀਤਾ ਨੂੰ ਸੀਨੇ ਨਾਲ ਘੁੱਟ ਕੇ ਐਲ ਬੈਠੀ ਰਹੀ। ਅਸੀਂ ਦੋਨੋਂ ਚੁੱਪ ਸੀ। ਇਤਨੀ ਦੇਰ ਨੂੰ ਆਸ਼ਰਮ ਦੀ ਇੰਚਾਰਜ ਲਲਿਤਾ ਜੀ ਰੈਸਟੋਰੈਂਟ 'ਚੋਂ 2 ਥਾਲੀਆਂ ਵਿੱਚ ਰੋਟੀ ਪਵਾ ਕੇ ਲਿਆਏ। ਮੇਰੇ ਪਤੀ ਰਵੀ ਵੀ ਕਾਫ਼ੀ ਦੇਰ ਤੋਂ ਉੱਥੇ ਹੀ ਆ ਕੇ ਚੁੱਪਚਾਪ ਬੈਠੇ ਹੋਏ ਸਨ, ਦੋਵਾਂ ਨੂੰ ਦੇਖੀ ਜਾ ਰਹੇ ਸਨ। ਮੈਂ ਰਤਾ ਨਰਮੀ ਨਾਲ ਕਿਹਾ, ਰਵੀ ਨੂੰ ਘਰ ਪਰਤਣ ਲਈ ਮਨਾ ਲਿਆ, ਅੱਜ ਰਾਤ ਗੀਤਾ ਨੂੰ ਮੇਰੀ ਬੜੀ ਲੋੜ ਹੈ। ਹੁਣ ਗੀਤਾ ਨੂੰ ਰੋਟੀ ਖਵਾਉਣਾ ਬੜੀ ਮਿਹਨਤ ਦਾ ਕੰਮ ਸੀ। ਹੌਲੀ ਹੌਲੀ ਉਸਨੂੰ ਪਿਆਰ ਕਰਦੇ ਹੋਏ 2-4 ਗ੍ਰਾਹੀਆਂ ਉਸਦੇ ਮੂੰਹ ਵਿੱਚ ਪਾਈਆਂ, ਫਿਰ ਪਿਆਰ ਨਾਲ ਉਸਦੇ ਸਿਰ 'ਤੇ ਹੱਥ ਫੇਰਦੇ ਹੋਏ ਕਿਹਾ, ਬੇਟਾ ਚੱਲ ਪਹਿਲਾਂ ਰੋਟੀ ਖਤਮ ਕਰੀਏ। ਉਹ ਬਿਟ ਬਿਟ ਮੇਰਾ ਮੂੰਹ ਵੇਖਣ ਲੱਗੀ। ਮੈਂ ਮਮਤਾ ਭਰੀ ਆਵਾਜ਼ 'ਚ ਉਸਨੂੰ ਕਿਹਾ, ਬੇਟਾ ਜੇ ਤੂੰ ਨਹੀਂ ਖਾਏਂਗੀ ਤਾਂ ਮੈਂ ਕਿਵੇਂ ਖਾਵਾਂ, ਜੇ ਮੈਂ ਰੋਟੀ ਨਾ ਖਾਧੀ ਤਾਂ ਮੇਰੀ ਤਬੀਅਤ ਤਾਂ ਹੁਣੇ ਖਰਾਬ ਹੋ ਜੂ। ਦੇਖ ਬਾਈ, ਮੈਂ ਤਾਂ ਬੀਪੀ ਅਤੇ ਸ਼ੂਗਰ ਦੀ ਮਰੀਜ਼ ਹਾਂ, ਮੇਰੀ ਤਾਂ ਦਵਾਈ ਦਾ ਟਾਈਮ ਵੀ ਬੀਤ ਚੁੱਕਾ ਅਤੇ ਭੁੱਖ ਵੀ ਬੜੀ ਲੱਗੀ ਹੈ। ਮੇਰੀ ਚੰਗੀ ਬੇਟੀ, ਆ ਆਪਾਂ ਦੋਨੋਂ ਪਹਿਲਾਂ ਰੋਟੀ ਖਾਈਏ। ਹੌਲੀ ਹੌਲੀ ਗੀਤਾ ਅਤੇ ਮੈਂ ਰੋਟੀ ਖਤਮ ਕੀਤੀ ਅਤੇ ਫਿਰ ਜਿਸ ਕਮਰੇ ਵੱਲ ਮੈਨੂੰ ਇਸ਼ਾਰਾ ਕੀਤਾ ਗਿਆ ਸੀ ਮੈਂ ਗੀਤਾ ਨੂੰ ਲੈ ਤੁਰੀ। ਇਹ ਕਮਰਾ ਹੋਰ ਕਮਰਿਆਂ ਦੀ ਤਰ੍ਹਾਂ ਹੀ ਬੜਾ ਸਾਫ਼ ਸੁਥਰਾ ਅਤੇ ਹਵਾਦਾਰ ਸੀ। ਬਿਸਤਰ 'ਤੇ ਬੈਠਦੇ ਹੀ ਮੈਂ ਗੀਤਾ ਨੂੰ ਕਿਹਾ, ਚੱਲ ਬੇਟਾ ਜਾ ਰਤਾ ਹੱਥ ਮੂੰਹ ਧੋ ਅਤੇ ਫਰੈਸ਼ ਹੋ ਜਾ, ਫਿਰ ਮੈਂ ਸ਼ਾਂਤੀ ਨਾਲ ਬੈਠ ਤੇਰੀ ਗੱਲ ਸੁਣਦੀ ਹਾਂ।
गीता हाथ मुँह धो

ਗਿੱਲੇ ਹੱਥਾਂ ਨਾਲ ਵਾਲ ਸੰਭਦੀ ਮੇਰੇ ਨੇੜੇ ਆਈ ਤਾਂ ਉਸਦਾ ਚਿਹਰਾ ਥੋੜ੍ਹਾ ਸ਼ਾਂਤ ਸੀ। ਹੁਣ ਮੈਂ ਉਸਨੂੰ ਪਿਆਰ ਨਾਲ ਪਿੱਠ ਪਲੋਸ ਕੇ ਕਿਹਾ, ਬੇਟਾ ਥੋੜ੍ਹਾ ਆਰਾਮ ਕਰ ਲੈ। ਗੀਤਾ ਹੁਣ ਥੋੜ੍ਹਾ ਸਹਿਜ ਲੱਗ ਰਹੀ ਸੀ। 2 ਦਿਨ ਤੀਕ ਤਾਂ ਗੀਤਾ ਕਮਰੇ ਵਿੱਚ ਉਸੇ ਤਰ੍ਹਾਂ ਬੰਦ ਰਹੀ, ਥੋੜ੍ਹਾ ਪਿਆਰ ਕਰਨ ਅਤੇ ਸਮਝਾਉਣ ਨਾਲ ਕੁਝ ਖਾ ਪੀ ਲੈਂਦੀ, ਹੌਲੀ ਹੌਲੀ ਉਹ ਮੇਰੇ ਨਾਲ ਅਤੇ ਆਪਣੇ ਜਿੱਡੀਆਂ 2 ਹੋਰ ਕੁੜੀਆਂ ਨਾਲ ਥੋੜ੍ਹਾ ਜਿਹਾ ਗੱਲਬਾਤ ਕਰਨ ਲੱਗੇ, ਪਰ ਉਸੇ ਤਰ੍ਹਾਂ ਹੀ ਉਦਾਸ ਚਿਹਰਾ, ਉਦਾਸ ਗੱਲਾਂ, ਅਤੇ ਮੈਂ ਚੁੱਪ ਚਾਪ ਉਸ ਵੱਲ ਵੇਖਦੀ, ਉਸਨੂੰ ਸੁਣਦੀ ਅਤੇ ਸਮਝਣ ਦਾ ਯਤਨ ਕਰਦੀ ਰਹਿੰਦੀ। ਗੱਲਾਂ ਗੱਲਾਂ ਵਿੱਚ ਉਸ ਕੋਲ ਪਤਾ ਲੱਗਾ ਕਿ ਉਸਦੇ ਚਾਚਾ ਚਾਚੀ ਗੀਤਾ ਨਾਲ ਨੌਕਰਾਂ ਤੋਂ ਵੀ ਭੈੜਾ ਵਿਵਹਾਰ ਕਰਦੇ। ਉਹਨਾਂ ਦੀ ਆਪਣੀ ਬੇਟੀ ਰੀਨਾ ਸਾਰਾ ਦਿਨ ਫੋਨ ਅਤੇ TV ਵਿੱਚ ਵੜੀ ਰਹਿੰਦੀ, ਆਪਣੇ ਸਾਰੇ ਕੰਮ ਗੀਤਾ ਕੋਲੋਂ ਕਰਵਾਉਂਦੀ ਅਤੇ ਗੱਲ ਗੱਲ 'ਤੇ ਉਸਦੇ ਮੂੰਹ 'ਤੇ ਥੱਪੜ ਵੀ ਮਾਰ ਦਿੰਦੀ। 12ਵੀਂ ਤੀਕ ਤਾਂ ਗੀਤਾ ਕੋਲ ਬਸ ਸਕੂਲ ਦਾ ਹੀ ਟਾਈਮ ਹੁੰਦਾ ਜਦੋਂ ਖੁੱਲ੍ਹ ਕੇ ਸਾਹ ਲੈ ਸਕਦੀ, ਅਤੇ ਘਰ ਉਹੀ ਉਹ ਘਰ, ਉਹ ਦੌਲਤ, ਉਹ ਐਸ਼ੋ ਇਸ਼ਰਤ ਆਰਾਮ ਜਿਸ ਦੀ ਇਕਲੌਤੀ ਵਾਰਸ ਸੀ, ਮਾਲਕਣ ਸੀ, ਗੁਲਾਮ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੀ ਸੀ। ਇੱਕ ਦਿਨ ਚਾਚੇ ਨੇ ਇੱਕ ਵਪਾਰੀ ਨੂੰ ਘਰ ਬੁਲਾਇਆ, ਉਸ ਦੇ ਨਾਲ ਉਸਦੀ ਪਤਨੀ ਅਤੇ ਜਵਾਨ ਬੇਟਾ ਵੀ ਸੀ। ਉਹ ਲੜਕਾ ਵਾਰ ਵਾਰ ਗੀਤਾ ਵੱਲ ਵੇਖ ਰਿਹਾ ਸੀ, ਗੀਤਾ ਨੂੰ ਬੜਾ ਅਜੀਬ ਲੱਗ ਰਿਹਾ ਸੀ, ਉਹ ਬੜੀ ਔਖੀ ਹੋ ਰਹੀ ਸੀ, ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਥੋੜ੍ਹੀ ਦੇਰ ਨੂੰ ਮੁੰਡਾ ਉਸਦੇ ਕਮਰੇ ਕੋਲ ਆ ਗਿਆ ਅਤੇ ਕਹਿਣ ਲੱਗਾ, ਲਵੀ ਕੀ ਗੱਲ ਹੈ, ਤੂੰ ਅਜੇ ਵੀ ਬੋਲਣਾ ਨਹੀਂ ਸਿੱਖਿਆ? ਮੈਂ ਨਵਲ ਹਾਂ। ਇਹ ਕਿਹਾ ਉੱਥੋਂ ਚਲਾ ਗਿਆ। ਗੀਤਾ ਇਸ ਨੂੰ ਥੋੜ੍ਹਾ ਮੁਸਕਾਈ, ਇਹ ਉਹੀ ਨਵਲ ਸੀ ਜਿਸ ਨਾਲ ਛੋਟੇ ਹੁੰਦੇ ਉਹ ਖੇਡਦੀ ਹੁੰਦੀ ਸੀ, ਅਤੇ ਉਹ ਵੀ ਰੋਜ਼ ਇਹਨਾਂ ਦੇ ਘਰ ਆ ਜਾਂਦਾ। ਨਵਲ ਗੀਤਾ ਦੇ ਪਾਪਾ ਦੇ ਦੋਸਤ ਦਾ ਬੇਟਾ, ਹੁਣ ਗੀਤਾ ਨੂੰ ਨਵਲ ਦਾ ਆਉਣਾ ਚੰਗਾ ਲੱਗਦਾ। ਉਸਦੀ ਚਾਚੀ ਵੀ ਨਵਲ ਦੇ ਆਉਣ 'ਤੇ ਗੀਤਾ ਨੂੰ ਜ਼ਿਆਦਾ ਨਾ ਬੋਲਦੀ। ਇੱਕ ਦਿਨ ਗੀਤਾ ਨੇ ਆਪਣੇ ਚਾਚੇ ਨੂੰ ਕਿਹਾ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ, ਕਾਲਜ ਜਾ ਕੇ BA ਦੀ ਪੜ੍ਹਾਈ ਕਰਨੀ ਹੈ। ਚਾਚੀ ਇੱਕਦਮ ਉੱਚੀ ਆਵਾਜ਼ ਵਿੱਚ ਵਰਣ ਲੱਗ ਪਈ, ਕੀ ਲੋੜ ਹੈ ਅੱਗੇ ਪੜ੍ਹਨ ਦੀ, ਘਰ ਦੇ ਕੰਮ ਹੀ ਤਾਂ ਕਰਨੇ ਨੇ, 12ਵੀਂ ਤੀਕ ਦੀ ਪੜ੍ਹਾਈ ਬਥੇਰੀ ਹੈ, ਸਾਡੇ ਕੋਲ ਵਾਧੂ ਪੈਸੇ ਨਹੀਂ ਜੋ ਤੇਰੀਆਂ ਫੀਸਾਂ ਭਰੀਏ। ਚਾਚੇ ਨੇ ਵੀ ਕੁਝ ਸੋਚ ਕਹਿ ਦਿੱਤਾ, ਚੱਲ ਜੇ ਤੂੰ ਪੜ੍ਹਨਾ ਤਾਂ ਪੜ੍ਹ ਲੈ, ਪਰ ਮੈਨੂੰ ਫੀਸਾਂ ਲਈ ਨਾ ਕਹੀਂ, ਆਪੇ ਇੰਤਜ਼ਾਮ ਕਰ ਲੈ। ਇਹ ਸੁਣ ਗੀਤਾ ਪਰੇਸ਼ਾਨ ਹੋ ਗਈ, ਪਰ ਹਿੰਮਤ ਕਰਕੇ ਉਸਨੇ 2 ਕਾਲਜਾਂ ਵਿੱਚ ਸਕਾਲਰਸ਼ਿਪ ਲਈ ਅਰਜ਼ੀ ਦੇ ਦਿੱਤੀ, ਜਿਹੜੀ ਮਨਜ਼ੂਰ ਵੀ ਹੋ ਗਈ। ਹੁਣ ਗੀਤਾ ਕਾਲਜ ਤਾਂ ਜਾਣ ਲੱਗ ਪਈ, ਪਰ ਉੱਥੋਂ ਉਸਦੇ ਕੱਪੜੇ, ਉਸਦੀ ਸਾਦਗੀ ਸਭ ਦੇ ਮਖੌਲ ਦਾ ਜ਼ਰੀਆ ਬਣ ਗਏ। ਪਰ ਉੱਥੇ ਇੱਕ ਸੀਨੀਅਰ ਕੁੜੀ ਵੀ ਸੀ ਸ਼ਾਰਦਾ, ਜਿਹੜੀ ਪਹਿਲੇ ਦਿਨ ਤੋਂ ਹੀ ਗੀਤਾ ਨੂੰ ਮੁੰਡਿਆਂ ਦਾ ਨਿਸ਼ਾਨਾ ਬਣਨ ਤੋਂ ਬਚਾਉਂਦੀ। ਇਸ ਤਰ੍ਹਾਂ ਗੀਤਾ ਦੀ ਸ਼ਾਰਦਾ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹਨਾਂ ਦੇ ਘਰ ਗੀਤਾ ਦੀ ਚਾਚੀ ਦਾ ਭਤੀਜਾ ਮਨੋਜ ਆਇਆ, ਉਹ ਗੀਤਾ ਨੂੰ ਬਹੁਤ ਘੂਰ ਘੂਰ ਕੇ ਵੇਖਦਾ ਰਿਹਾ। ਕੁਝ ਦਿਨ ਬਾਅਦ ਉਸਨੇ ਹਰ 2-4 ਦਿਨ ਬਾਅਦ ਆਉਣਾ ਅਤੇ ਰਾਤ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਮਨੋਜ ਦੇ ਆਉਣ 'ਤੇ ਗੀਤਾ ਬਹੁਤ ਘਬਰਾਉਂਦੀ, ਅਸਹਿਜ ਹੋ ਜਾਂਦੀ। ਇੱਕ ਦਿਨ ਮਨੋਜ ਨੇ ਗੀਤਾ ਨਾਲ ਬਦਸਲੂਕੀ ਕੀਤੀ, ਗੀਤਾ ਨੇ ਚਾਚੀ ਨੂੰ ਸ਼ਿਕਾਇਤ ਕੀਤੀ ਤਾਂ ਚਾਚੀ ਨੇ ਸਾਰਾ ਹੀ ਦੋਸ਼ ਗੀਤਾ ਦੇ ਸਿਰ ਮੜ ਦਿੱਤਾ, ਚਾਚਾ ਵੀ ਕੁਝ ਨਾ ਬੋਲਿਆ। ਹੁਣ ਗੀਤਾ ਹਰ ਵੇਲੇ ਡਰੀ ਰਹਿੰਦੀ। 2 ਦਿਨ ਬਾਅਦ ਮਨੋਜ ਫਿਰ ਰਾਤ ਵੇਲੇ ਆ ਗਿਆ, ਜਦ ਸਾਰੇ ਸੌਂ ਗਏ ਤਾਂ ਉਹ ਗੀਤਾ ਦੇ ਕਮਰੇ ਵੱਲ ਵਧਿਆ। ਗੀਤਾ ਪਰੇਸ਼ਾਨ ਸੋਚਾਂ ਵਿੱਚ ਗੁੰਮ ਬਾਲਕਨੀ ਵਿੱਚ ਬੈਠੀ ਸੀ, ਮਨੋਜ ਨੂੰ ਆਉਂਦਿਆਂ ਵੇਖ ਉਹ ਘਬਰਾ ਗਈ ਅਤੇ ਫੌਰਨ ਕੁਝ ਸੋਚ ਬਾਲਕਨੀ ਤੋਂ ਹੀ ਗੇਟ ਵੱਲ ਦੌੜ ਲਗਾਈ ਅਤੇ ਛੁਪ ਗਈ। ਅੱਧੀ ਰਾਤ ਬੀਤਣ 'ਤੇ ਹੌਲੀ ਜਿਹੀ ਗੇਟ ਖੋਲ੍ਹ ਬਾਹਰ ਨਿਕਲ ਗਈ, ਵੱਧ ਆਵਾਸ ਦੌੜਦੀ ਗਈ, ਚਲਦੀ ਰਹੀ ਅਤੇ ਇੱਕ ਪਾਰਕ ਵਿੱਚ ਥੋੜ੍ਹਾ ਸੁਸਤਾਨ ਲਈ ਬੈਠ ਗਈ। ਉੱਥੋਂ ਹੀ ਨਲਕੇ ਤੋਂ ਪਾਣੀ ਪੀ, ਤੁਰਦੀ ਤੁਰਦੀ ਅਗਲੇ ਦਿਨ ਵੱਧ ਹਾਲ ਵੱਧ ਆਵਾਸ ਆਸ਼ਰਮ ਪਹੁੰਚ ਗਈ। ਇਹ ਸਾਰੀ ਵਾਰਤਾ ਸੁਣ ਕੇ ਮੇਰੇ ਹੋਸ਼ ਗੁੰਮ ਸੀ, ਇਤਨੀ ਪਿਆਰੀ ਬੱਚੀ ਅਤੇ ਇਤਨੀ ਬਦਨਸੀਬ। ਹੌਲੀ ਹੌਲੀ ਗੀਤਾ ਨੇ ਆਸ਼ਰਮ ਦੇ ਬੱਚਿਆਂ ਨੂੰ ਪੜ੍ਹਾਉਣ ਅਤੇ ਕੁੜੀਆਂ ਨੂੰ ਰਸੋਈ ਦੇ ਕੰਮ ਸਿਖਾਉਣ ਵਿੱਚ, ਵਧੀਆ ਵਧੀਆ ਖਾਣੇ ਬਣਾਉਣੇ ਸਿਖਾਉਣ ਵਿੱਚ ਆਪਣੇ ਆਪ ਨੂੰ ਪਰਚਾ ਲਿਆ। ਇਸ ਤਰ੍ਹਾਂ ਕਰਦੇ ਹੋਏ ਕੋਈ 1 ਸਾਲ ਬੀਤ ਗਿਆ ਸੀ। ਇਹੀ ਥੋੜ੍ਹਾ ਸਰਦੀ ਦੀ ਸ਼ੁਰੂਆਤ ਦੇ ਦਿਨ ਸਨ, ਮੈਂ ਆਸ਼ਰਮ ਦੀਆਂ ਕੁਝ ਔਰਤਾਂ ਨਾਲ ਬਗੀਚੇ ਵਿੱਚ ਬੈਠੀ ਆਉਣ ਵਾਲੀ ਦੀਵਾਲੀ ਬਾਰੇ ਕੁਝ ਵਿਚਾਰ ਕਰ ਰਹੀ ਸੀ। ਇਤਨੇ ਨੂੰ ਇੱਕ ਜਵਾਨ ਮੁੰਡਾ ਸਾਡੇ ਕੋਲ ਆ ਕੇ ਗੀਤਾ ਬਾਰੇ ਪੁੱਛਣ ਲੱਗਾ। ਮੈਂ ਹੈਰਾਨ ਹੋ ਕੇ ਕਿਹਾ, ਗੀਤਾ ਕੌਣ? ਗੀਤਾ ਅਤੇ ਤੂੰ ਕੌਣ ਹੈ? ਭਲਾ ਤੈਨੂੰ ਗੀਤਾ ਨਾਲ ਕੀ ਕੰਮ ਹੈ? ਉਸ ਮੁੰਡੇ ਨੇ ਬੜੇ ਅਦਬ ਨਾਲ ਅਤੇ ਨਰਮ ਲਹਿਜ਼ੇ ਵਿੱਚ ਕਿਹਾ, ਮੈਡਮ ਮੇਰਾ ਨਾਮ ਨਵਲ ਹੈ, ਮੈਂ ਗੀਤਾ ਨੂੰ ਜਾਣਨਾ, ਮੈਨੂੰ ਪਤਾ ਗੀਤਾ ਚਾਚੀ ਦੇ ਘਰੋਂ ਨਿਕਲ ਕੇ ਇੱਥੇ ਹੀ ਆਈ ਹੈ, ਮੈਂ ਬਹੁਤ ਮਿਹਨਤ ਕਰਕੇ ਗੀਤਾ ਦਾ ਟਿਕਾਣਾ ਲੱਭਿਆ ਸੀ, ਮੈਨੂੰ ਤਾਂ ਮੈਡਮ 6 ਮਹੀਨੇ ਤੋਂ ਪਤਾ ਹੈ ਕਿ ਗੀਤਾ ਇੱਥੇ ਹੀ ਹੈ, ਤੁਸੀਂ ਪਲੀਜ਼ ਉਸਨੂੰ ਬੁਲਾ ਦਿਓ। ਗੀਤਾ ਨੂੰ ਬੁਲਾਇਆ ਗਿਆ। ਨਵਲ ਨੂੰ ਵੇਖਦਿਆਂ ਹੀ ਗੀਤਾ ਦੇ ਚਿਹਰੇ 'ਤੇ ਹੈਰਾਨੀ ਅਤੇ ਖੁਸ਼ੀ ਦੇ ਭਾਵ ਉੱਭਰ ਆਏ। ਜਦ ਨਵਲ ਨੇ ਗੀਤਾ ਅੱਗੇ ਇਹੀ ਸਭ ਦੁਹਰਾਇਆ ਤਾਂ ਗੀਤਾ ਥੋੜ੍ਹਾ ਮੁਸਕਰਾਈ। ਫਿਰ ਨਵਲ ਨੇ ਗੀਤਾ ਨੂੰ ਇਹ ਵੀ ਦੱਸਿਆ ਕਿ ਉਸਦੇ ਸਾਰੇ ਚਾਚੇ ਕਿਸ਼ੋਰ ਨੂੰ ਵਪਾਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਮਨੋਜ ਨੇ ਕਿਸੇ ਗਲਤ ਆਦਮੀ ਨੂੰ ਵਿਚਕਾਰ ਪਾ ਕੇ ਲੱਖਾਂ ਦਾ ਘਪਲਾ ਕਰਵਾ ਦਿੱਤਾ, ਅਤੇ ਰੀਨਾ ਆਪਣੇ ਕਾਲਜ ਦੇ ਕਿਸੇ ਮੁੰਡੇ ਨਾਲ ਘਰੋਂ ਦੌੜ ਗਈ ਸੀ, ਉਸਦਾ ਕੋਈ ਪਤਾ ਨਹੀਂ ਕਿੱਥੇ ਹੈ, ਕਿਸ ਸਾਲ ਵਿੱਚ ਹੈ। ਮੈਨੇਜਰ ਨੇ ਨਵਲ ਅਤੇ ਗੀਤਾ ਲਈ ਚਾਹ ਨਾਸ਼ਤਾ ਭਿਜਵਾਇਆ ਜੋ ਦੋਵਾਂ ਨੇ ਬੜੇ ਆਰਾਮ ਨਾਲ ਖਾਇਆ। 2 ਕੁ ਘੰਟੇ ਬਾਅਦ ਨਵਲ ਚਲਾ ਗਿਆ ਅਤੇ ਜਾਂਦੇ ਹੋਏ ਮੈਨੂੰ ਅਲਵਿਦਾ ਕਹਿਣ ਆਇਆ, ਨਾਲ ਹੀ ਕਹਿ ਗਿਆ, ਮੈਡਮ ਮੈਂ ਅਗਲੇ ਮਹੀਨੇ ਫਿਰ ਆਵਾਂਗਾ।
ਅਗਲੇ ਮਹੀਨੇ ਨਵਲ ਦਾ ਫੋਨ ਆਇਆ।

0: ਅਤੇ ਕਿਹਾ ਕਿ ਉਹ ਕੱਲ੍ਹ ਗੀਤਾ ਨੂੰ ਮਿਲਣ ਆਏਗਾ। ਅੱਜ ਗੀਤਾ ਬੜੀ ਚੰਗੀ ਤਰ੍ਹਾਂ ਤਿਆਰ ਹੋਈ, ਸਾਦਾ ਹਲਕੇ ਨੀਲੇ ਰੰਗ ਦਾ ਸੂਟ ਵਿੱਚ, ਸਾਗਰੀ ਨਾਲ ਸਵਾਰੇ ਵਾਲ, ਮੋਤੀਆਂ ਵਾਲ ਟਾਪਸ। ਇੱਕੋ ਵਾਰੀ ਉਹ ਮੈਨੂੰ ਇੱਕ ਪਰੀ ਜੀ ਜਾਪੀ। ਸ਼ਾਮ 4 ਕੁ ਵਜੇ ਨਵਲ ਆ ਗਿਆ ਅਤੇ ਉਸਨੇ ਮੈਨੂੰ ਵੀ ਆਪਣੇ ਹੀ ਕੋਲ ਬਿਠਾ ਲਿਆ। ਫਿਰ ਹੌਲੀ ਹੌਲੀ ਗੀਤਾ ਨੂੰ ਕਹਿਣ ਲੱਗਾ, ਗੀਤਾ ਤੇਰਾ ਬਨਵਾਸ ਖਤਮ ਹੋ ਗਿਆ, ਚਾਚੇ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਚਾਚੀ ਪਾਗਲ ਹੋ ਗਈ ਅਤੇ ਹੁਣ ਉਹ ਆਗਰੇ ਦੇ ਪਾਗਲਖਾਨੇ ਵੀ ਦਾਖਲ ਹੈ। ਤੇਰੇ ਸਾਰੇ ਦੋਸ਼ੀ ਆਪਣਾ ਆਪਣਾ ਭੁਗਤਾਨ ਕਰ ਚੁੱਕੇ, ਆਪਣੇ ਜ਼ੁਲਮਾਂ ਦਾ ਲੇਖਾ ਭੁਗਤਾ ਚੁੱਕੇ, ਅਤੇ ਚੱਲ ਤੂੰ ਹੁਣ ਚੱਲ ਕੇ ਆਪਣਾ ਘਰ ਸੰਭਾਲ। ਫਿਰ ਨਵਲ ਨੇ ਹਲਕੀ ਆਵਾਜ਼ ਵਿੱਚ ਬੜੇ ਸੰਜਮ ਨਾਲ ਮੈਨੂੰ ਕਹਿਣਾ ਸ਼ੁਰੂ ਕੀਤਾ, ਆਂਟੀ ਮੈਂ ਬਚਪਨ ਤੋਂ ਹੀ ਗੀਤਾ ਨੂੰ ਪਸੰਦ ਕਰਦਾ, ਜਦੋਂ ਵਿਦੇਸ਼ ਵਿੱਚ ਪੜ੍ਹ ਰਿਹਾ ਸੀ ਮੈਨੂੰ ਗੀਤਾ ਦੇ ਮੰਮੀ ਪਾਪਾ ਦੀ ਮੌਤ ਬਾਰੇ ਪਤਾ ਲੱਗ ਗਿਆ ਸੀ। ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ, ਜਦੋਂ ਵਿਦੇਸ਼ ਤੋਂ ਪੜ੍ਹਾਈ ਖਤਮ ਕਰਕੇ ਇੱਥੇ ਵਾਪਸ ਆਇਆ ਤਾਂ ਆਪਣੇ ਮੰਮੀ ਪਾਪਾ ਨਾਲ ਗੀਤਾ ਨੂੰ ਮਿਲਣ ਇਹਨਾਂ ਦੇ ਘਰ ਗਿਆ ਸੀ। ਗੀਤਾ ਦੀ ਹਾਲਤ ਵੇਖ ਮੈਥੋਂ ਬਰਦਾਸ਼ਤ ਨਾ ਹੋਇਆ, ਘਰ ਜਾ ਕੇ ਮੈਂ ਬਹੁਤ ਰੋਇਆ। ਫਿਰ ਜਦੋਂ ਗੀਤਾ ਗਾਇਬ ਹੋ ਗਈ ਤਾਂ ਮੈਂ ਥੋੜ੍ਹੀ ਜਿਹੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਗੀਤਾ ਦੀ ਖੋਜ ਕੀਤੀ ਅਤੇ ਬੜੀ ਮਿਹਨਤ ਨਾਲ ਇਸਦਾ ਟਿਕਾਣਾ ਲੱਭਿਆ। ਹੁਣ ਮੈਨੂੰ ਇਸ ਦੇ ਚਾਚੇ ਨੂੰ ਸੁਧਾਰਨ ਦੀ ਜੋਸ਼ ਚੜ੍ਹ ਗਿਆ। ਮੈਂ ਉਹਨਾਂ ਨੂੰ ਉਹਨਾਂ ਦੇ ਜ਼ੁਲਮਾਂ ਦਾ ਹਿਸਾਬ ਚੁਕਵਾਉਣ ਲਈ ਚਾਚੀ ਦੇ ਭਤੀਜੇ ਨੂੰ ਉਹਨਾਂ ਦੇ ਮਗਰ ਲਾ ਦਿੱਤਾ। ਮਨੋਜ ਬਹੁਤ ਅਵਾਰਾ, ਬਦਮਾਸ਼ ਅਤੇ ਪੈਸੇ ਦਾ ਲਾਲਚੀ ਬੰਦਾ ਪੈਸੇ ਦੇ ਲਾਲਚ ਵਿੱਚ ਆਪਣੀ ਭੂਆ ਦਾ ਘਰ ਖਰਾਬ ਕਰਨ ਲੱਗ ਪਿਆ। ਰੀਨਾ ਦੀ ਦੋਸਤੀ ਸ਼ੁਰੂ ਤੋਂ ਹੀ ਅਵਾਰਾ ਮੁੰਡਿਆਂ ਨਾਲ ਸੀ। ਹੁਣ ਰੀਨਾ ਲਾਪਤਾ, ਚਾਚਾ ਪਰਲੋਕ ਅਤੇ ਚਾਚੀ ਪਾਗਲਖਾਨੇ। ਹੁਣ ਗੀਤਾ ਇਕੱਲੀ ਹੈ। ਮੈਂ ਗੀਤਾ ਨੂੰ ਪਿਆਰ ਕਰਦਾ ਹਾਂ, ਇਸ ਨਾਲ ਜ਼ਿੰਦਗੀ ਬਿਤਾਉਣੀ ਚਾਹੁੰਦਾ ਹਾਂ। ਜੇਕਰ ਤੁਸੀਂ ਇਜਾਜ਼ਤ ਦਿਓ ਅਤੇ ਗੀਤਾ ਸਵੀਕਾਰ ਕਰੇ ਤਾਂ ਮੈਂ ਅਗਲੇ ਹਫ਼ਤੇ ਹੀ ਮੰਮੀ ਪਾਪਾ ਨੂੰ ਲੈ ਆਵਾਂਗਾ ਅਤੇ ਫਿਰ ਗੀਤਾ ਨੂੰ ਪੂਰੀ ਇੱਜ਼ਤ ਨਾਲ ਆਪਣੇ ਜਾਂ ਉਸਦੇ ਘਰ ਲੈ ਜਾਵਾਂਗਾ। ਇਹ ਸਭ ਕੁਝ ਸੁਣ ਗੀਤਾ ਨੇ ਨਜ਼ਰਾਂ ਝੁਕਾ ਲਈਆਂ, ਉਸਦੇ ਹੋਠਾਂ 'ਤੇ ਹਲਕੀ ਮੁਸਕਾਨ ਤੈਰ ਗਈ। ਮੈਂ ਨਵਲ ਦੇ ਸਿਰ 'ਤੇ ਪਿਆਰ ਨਾਲ ਹੱਥ ਰੱਖਿਆ। ਗੀਤਾ ਨੂੰ ਉਸਦਾ ਹੱਕ ਮਿਲ ਰਿਹਾ ਸੀ ਅਤੇ ਨਵਲ ਨੂੰ ਉਸਦਾ ਪਿਆਰ। ਅਗਲੇ ਹਫ਼ਤੇ ਚੰਗਾ ਦਿਨ ਵੇਖ ਮੈਂ ਨਿੱਜੀ ਤੌਰ 'ਤੇ ਇੱਕ ਸ਼ਾਨਦਾਰ ਹੋਟਲ ਵਿੱਚ ਇੰਤਜ਼ਾਮ ਕੀਤਾ। ਆਸ਼ਰਮ ਦੇ ਸਾਰੇ ਸਟਾਫ ਅਤੇ ਵਸਨੀਕਾਂ ਨੇ ਮਿਲ ਨਵਲ ਅਤੇ ਉਸਦੇ ਨਾਲ ਆਏ ਸਾਰੇ ਰਿਸ਼ਤੇਦਾਰਾਂ ਦੋਸਤਾਂ ਦਾ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਕੀਤਾ। ਸਾਰਿਆਂ ਦੀਆਂ ਸ਼ੁਭ ਇੱਛਾਵਾਂ ਅਤੇ ਪਿਆਰ ਭਰੇ ਆਸ਼ੀਰਵਾਦ ਲੈ ਕੇ ਗੀਤਾ ਅਤੇ ਨਵਲ ਆਪਣੀ ਮੰਜ਼ਿਲ ਵੱਲ ਤੁਰ ਪਏ। ਨਵੇਂ ਰਾਹਾਂ ਦੇ ਨਵੇਂ ਰਾਹੀ, ਖੁਦਾ ਖੈਰ ਕਰੇ।
1: ਨਵੇਂ ਰਾਹਾਂ ਦੇ ਨਵੇਂ ਰਾਹੀ, ਹੁਣੇ ਅਸੀਂ ਇਹ ਕਹਾਣੀ ਸੁਣੀ ਕੁਲਵੰਤ ਕੌਰ ਨਾਰੰਗ ਤੋਂ। ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਫਿਲਮ ਸੰਗੀਤ। ਸਭ ਤੋਂ ਪਹਿਲਾਂ ਸੁਣਦੇ ਹਾਂ ਮੀਨੂ ਪੁਰਸ਼ੋਤਮ, ਦਿਲਰਾਜ ਕੌਰ, ਵਿਨੋਦ ਸਹਿਗਲ ਅਤੇ ਸਾਥੀਆਂ ਦੀ ਆਵਾਜ਼ ਵਿੱਚ ਲੌਂਗ ਦਾ ਲਿਸ਼ਕਾਰਾ ਫਿਲਮ ਦਾ ਗੀਤ।

ਇਹ ਗੀਤ ਅਸੀਂ ਸੁਣਿਆ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ। ਤੇਰੀ ਮੇਰੀ ਇੱਕ ਜਿੰਦੜੀ, ਆਓ ਸੁਣਦੇ ਹਾਂ ਇਸ ਫਿਲਮ ਦਾ ਗੀਤ ਮੁਹੰਮਦ ਰਫੀ ਅਤੇ ਨਰਿੰਦਰ ਬੀਬਾ ਦੀਆਂ ਆਵਾਜ਼ਾਂ ਵਿੱਚ।

ਤੇਰੀ ਮੇਰੀ ਇੱਕ ਜਿੰਦੜੀ, ਹੁਣੇ ਅਸੀਂ ਇਸ ਫਿਲਮ ਦਾ ਗੀਤ ਸੁਣਿਆ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: ਕਵਚ ਸਿਸਟਮ ਦੇਸ਼ ਦੀ ਸਵਦੇਸ਼ੀ ਤੌਰ ਤੇ ਵਿਕਸਿਤ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ। ਇਸ ਵਿਚ ਰੇਲ ਹਾਦਸਿਆਂ ਨੂੰ ਰੋਕਣ ਲਈ ਆਟੋਮੈਟਿਕ ਐਮਰਜੈਂਸੀ ਬ੍ਰੇਕ ਦੀ ਵਿਵਸਥਾ ਹੈ। ਇਸ ਸਾਲ ਮਾਰਚ ਵਿਚ ਰਾਸ਼ਟਰੀ ਪੈਨਸ਼ਨ ਯੋਜਨਾ NPS ਵਿਚ ਸ਼ਾਮਲ ਹੋਣ ਵਾਲੇ ਕੁਲ ਉਪਭੋਗਤਾਵਾਂ ਦੀ ਗਿਣਤੀ 2,17,00,000 ਤੱਕ ਪਹੁੰਚ ਗਈ ਹੈ। ਇਹ ਪੈਨਸ਼ਨ ਬੁਢਾਪੇ ਦੌਰਾਨ ਲੋਕਾਂ ਨੂੰ ਨਿਰਵਿਘਨ ਮਾਸਿਕ ਆਮਦਨ ਪ੍ਰਦਾਨ ਕਰਦੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਵੱਲੋਂ ਨੇਮਬੱਧ ਇਹ ਯੋਜਨਾ ਸੇਵਾ ਮੁਕਤੀ ਤੋਂ ਬਾਅਦ ਨਾਗਰਿਕਾਂ ਨੂੰ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। NPS ਅਧੀਨ ਪ੍ਰਬੰਧਨ ਅਧੀਨ ਸੰਪਤੀਆਂ ਲਗਭਗ 16,00,000 ਕਰੋੜ ਰੁਪਏ ਤੱਕ ਪਹੁੰਚ ਗਈਆਂ ਨੇ। ਇਸ ਦੌਰਾਨ ਅਟਲ ਪੈਨਸ਼ਨ ਯੋਜਨਾ APY ਵਿਚ ਸ਼ਾਮਲ ਲੋਕਾਂ ਦੀ ਗਿਣਤੀ ਵੀ 8,96,00,000 ਤੋਂ ਵੱਧ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਉਨਾਂ ਇਹ ਗੱਲ ਸੁਰੀਨਾਮ ਵਿਚ ਸੁਰੀਨਾਮੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀ। ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਸਾਲ ਵਿਸ਼ਵ ਵਿਕਾਸ ਲਈ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਅਨੁਮਾਨ ਦਰਸਾਉਂਦੇ ਨੇ ਕਿ ਭਾਰਤ ਕੁਲ ਵਿਸ਼ਵ ਵਿਕਾਸ ਵਿਚ 17% ਯੋਗਦਾਨ ਪਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਨੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਨੂੰ ਕਾਇਮ ਰਖਿਆ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅਰਥ ਵਿਵਸਥਾ ਵਿਚ ਜੋਖਮਾਂ ਨੂੰ ਘਟਾਉਣ ਵਿਚ ਮਦਦ ਕਰ ਰਿਹਾ ਅਤੇ ਆਪਣੇ ਵਿਸ਼ਵ ਭਾਈਵਾਲਾਂ ਲਈ ਵਧੇਰੇ ਵਿਕਲਪ ਪੈਦਾ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਬੂਧਾਬੀ ਵਿਚ ਸੰਯੁਕਤ ਅਰਬ ਅਮੀਰਾਤ UAE ਦੇ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਅਤੇ ਭਾਰਤ ਲਈ ਵਿਸ਼ੇਸ਼ ਦੂਤ ਰੀਮ ਅਲ ਹਾਸ਼ਮੀ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਆਗੂਆਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਅਤੇ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ, ਰੱਖਿਆ, ਵਿੱਤ, ਤਕਨਾਲੋਜੀ, ਸਿਹਤ, ਸਿੱਖਿਆ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਬੰਧੀ ਪ੍ਰਗਤੀ ਦੀ ਚਰਚਾ ਕੀਤੀ। ਇਸ ਸਾਲ ਜਨਵਰੀ ਵਿਚ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਅਤੇ ਫਰਵਰੀ ਵਿਚ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨੇ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਮੈਰਾਥਨ ਦਾ ਆਯੋਜਨ ਕੀਤਾ। ਲਗਭਗ 3.5 ਕਿਲੋਮੀਟਰ ਦੀ ਦੌੜ ਆਕਾਸ਼ਵਾਣੀ ਭਵਨ ਤੋਂ ਸ਼ੁਰੂ ਹੋਈ ਅਤੇ ਕ੍ਰਿਸ਼ੀ ਭਵਨ, ਰੇਲ ਭਵਨ ਅਤੇ ਰਿਜ਼ਰਵ ਬੈਂਕ ਭਵਨ ਰਾਹੀਂ ਲੰਘਦੀ ਹੋਈ ਆਕਾਸ਼ਵਾਣੀ ਭਵਨ ਚ ਖਤਮ ਹੋਈ। ਆਕਾਸ਼ਵਾਣੀ ਅਤੇ ਦੂਰਦਰਸ਼ਨ ਸਮੇਤ ਪ੍ਰਸਾਰ ਭਾਰਤੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਰਾਥਨ ਵਿਚ ਹਿੱਸਾ ਲਿਆ। ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਨੇ ਕਿਹਾ ਕਿ ਮੈਰਾਥਨ ਲੋਕਾਂ ਤੱਕ ਤੰਦਰੁਸਤੀ ਲਹਿਰ ਦਾ ਸੁਨੇਹਾ ਲੈ ਕੇ ਜਾਏਗੀ।
1: इस साल 90 वर्ष पूरे करने के उपलक्ष्य में विभिन्न कार्यक्रम आकाशवाणी में आयोजित किए जा रहे हैं। हमारे पूरे देश में जितने भी स्टेशन्स हैं, जो देश में फिटनेस की एक मूवमेंट माननीय प्रधानमंत्री जी के आह्वान पर आरंभ हुई, उसका संदेश भी लोगों तक ले जाने के लिए ये उस कड़ी में एक कदम था कि आकाशवाणी से जैसे आपका लगाव पिछले 9 दशकों से बना हुआ है, आने वाले समय में भी वैसे ही बना रहे।
0: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੇਸ਼ ਭਰ ਦੇ 232 ਆਕਾਸ਼ਵਾਣੀ ਕੇਂਦਰਾਂ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨਾਂ ਕਿਹਾ ਕਿ ਜਸ਼ਨ ਦੇਸ਼ ਦੀ ਸੇਵਾ ਵਿਚ ਆਕਾਸ਼ਵਾਣੀ ਦੇ ਜਨਤਕ ਪ੍ਰਸਾਰਕ ਵਜੋਂ ਯੋਗਦਾਨ ਨੂੰ ਦਰਸਾਉਂਦੇ ਨੇ। ਇਸ ਪ੍ਰੋਗਰਾਮ ਦਾ ਉਦੇਸ਼ ਤੰਦਰੁਸਤੀ, ਜਨਤਕ ਭਾਗੀਦਾਰੀ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ।
2: ਬ੍ਰੋਡਕਾਸਟਰ ਹੋਣੇ ਕੇ ਨਾਤੇ ਜੋ ਇਸ ਤਰ੍ਹਾਂ ਕਾ ਕਾਰਜਕ੍ਰਮ ਹਮ ਕਰਤੇ ਹੈ, ਇਸ ਕਾ ਸੰਦੇਸ਼ ਦੂਰ ਦੂਰ ਤੱਕ, ਸੁਦੂਰ ਪ੍ਰਦੇਸ਼ ਤੱਕ ਇਸ ਪਹੁੰਚਤਾ ਹੈ ਔਰ ਇਹ ਬਹੁਤ ਬੜਾ ਉਦਾਹਰਣ ਹੋਗਾ।
1: ਦੇਸ਼ ਭਰ ਮੇਂ ਜੋ ਹਮਾਰੇ 232 ਮੁੱਖ ਕੇਂਦਰ ਹੈ, ਉਨ ਪਰ ਇਹ ਆਯੋਜਨ ਇਸ ਮਹੀਨੇ ਆਯੋਜਿਤ ਹੋਗਾ ਔਰ ਇਹ ਉਤਸਵ ਹੈ। ਹਮ ਦੇਸ਼ ਕੀ ਸੇਵਾ ਮੇਂ ਜੋ ਆਕਾਸ਼ਵਾਣੀ ਕਾ ਯੋਗਦਾਨ ਰਹਾ ਹੈ, ਉਸ ਯੋਗਦਾਨ ਕੋ ਸੈਲੀਬ੍ਰੇਟ ਕਰ ਰਹੇ ਹੈ।
0: ਆਕਾਸ਼ਵਾਣੀ ਵੱਲੋਂ ਦੇਸ਼ ਵਿਆਪੀ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਵਿਚ ਵੀ ਆਪਣੇ ਜਲੰਧਰ ਤੇ ਪਟਿਆਲਾ ਸਟੇਸ਼ਨਾਂ ਤੇ ਭਲ ਕੇ 9 ਮਈ ਨੂੰ ਇਕ ਵਿਸ਼ੇਸ਼ ਵਾਕਾਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਦਸਿਆ ਕਿ ਇਸ ਵਾਕਾਥੋਨ ਵਿਚ ਆਕਾਸ਼ਵਾਣੀ ਦੇ ਅਧਿਕਾਰੀ ਤੇ ਕਰਮਚਾਰੀ, ਕਲਾਕਾਰ ਤੇ ਸਰੋਤੇ ਵੀ ਆਕਾਸ਼ਵਾਣੀ ਦੇ 90 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ ਇਸ ਵਿਚ ਸ਼ਿਰਕਤ ਕਰਨਗੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦਸਿਆ।